ਨਾ ਫੱਲੇ ਮੰਨਾ ਸਾਥੀਆ ਯਾ ਨਾ ਨਾ ਤੇ ਮਾਸ ਕਤਾ ਬਾਦ ਕਰਾ ਸਕਦਾ ਬਾਦ ਤੇ ਮਾਸ ਕਤਾ ਨੇ ਤੇ ਕਰਾ ਸਕਦਾ ਲੈ ਨੇ ਅੰ ਬੇਨ ਸੋ ਨਰ ਅੰ ਫਿਰ ਫਾਦ ਬੇਨ ਸੋ ਚੀ ਆ ਲੈ ਦੇ ਤੇ ਫਾ ਮਾ ਕਿਤਨਾ ਫੋਰ ਦੋ ਨਿਆ ਨੇ ਮਨਾਇਆ ਤੁਤ ਕਰ ਬਜੀ ਬਦਵਾਹ ਬੁਆ ਭੁਕਿਆ ਮਨ ਮਾਸ ਤਿਤਾ ਮਨ ਮੋਹੀ ਤਮਨਾਇ ਰੰਦਾ ਤੇ ਯੋ